ਹਾਂ ਦੁਬਾਰਾ ਦੀ ਗੱਲ ਬੂਸੀ ਆ ਇਸ ਨੇ ਪੈਨ ਕਰਕੇ ਆਈ ਹੋਏ ਖਾਂਗਾ ਇੱਥੇ ਖਾਂ ਤੇ ਬੂਸੀ ਆਈ ਹੋਗੇ ਮੈਂ ਉਰੇ ਫਰਮ ਮੈਂ ਚੀਨਾਂ ਬੋਇਨਾਂ ਨੇ ਮੋਨ ਤੈਰੀ ਕੇ ਆਇਓ ਤੇ ਯੋਗ ਦੁਬਾਰਾ ਨੇ ਮੈਰੋਂ ਦੁਬਾਰਾ ਦਿਨ ਦਰੋ ਪਤਾ ਇਹ ਤਾ ਕੇ ਪਾ ਨਾ ਮੈਂ ਉਹ ਇਨੋ ਉਰਾ ਯੇ ਮੈਂ ਨਾ ਉਸ ਤੋ ਮੈਂ ਪੈਰੀ ਕੀ ਮੈਂ ਖਾਈ ਕੁਰਾਰਾ ਬਹੁਤ ਦੇਖ ਰਹੇ ਕੋਈ ਕੋਈ ਮੈਂ ਉਰੇ ਨੇ ਬਤੇ ਇੰਗੇ ਨੇ ਵਾ ਰੇ ਤਰ ਬਤੇ ਮੈਂ ਉਰੇ ਫਰਮ ਮੈਂ ਚੀਨਾਂ ਬੋਇਨਾਂ ਸਾ ਕਾਉ ਗਾਇਰ ਨਾ ਪੈਰਾ ਕਿ ਮਗੇ ਨੇ ਕੋਨ ਦੁਬਾਰਾ ਦਿਨ ਦਰੋ ਪਤਾ ਇਹ ਤਾ ਕੇ ਆਇਓ ਤੋ ਕੋਰਾ ਨਾ ਕੋਰਾ ਨਾ ਰਿਆ ਦੇ ਨਹੀਂ ਆ